0: ਤੁਸੀਂ ਫੌਜ ਵੀ ਉਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈਂ ਔਰ ਦੇਸ਼ ਕੀ ਰਕਸ਼ਾ ਕਰਤੇ ਹੈਂ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈਂ ਔਰ ਤਲਵਾਰ ਵੀ।
0: ਆਪਕੇ ਪਾਸ ਫੌਜੀ ਵਰਦੀ ਹੈ?
1: ਹਾਂ।
0: ਆਪਕੋ ਆਪਣੀ ਵਰਦੀ ਬਹੁਤ ਅੱਛੀ ਲੱਗਦੀ ਹੈ ਨਾ?
1: ਬਿਲਕੁਲ, ਮੁਝੇ ਆਪਣਾ ਦੇਸ਼ ਔਰ ਵਰਦੀ ਜਾਨ ਸੇ ਵੀ ਜ਼ਿਆਦਾ ਪਿਆਰੇ ਹੈਂ। ਇਸ ਵਰਦੀ ਕੋ ਪਹਿਨ ਕਰ ਮੁਝੇ ਬਹੁਤ ਗਰਵ ਮਹਿਸੂਸ ਹੋਤਾ ਹੈ ਔਰ ਯਹੀ ਮੁਝੇ ਸੈਨਿਕ ਕੇ ਕਰਤਵਯੋਂ ਕਾ ਅਹਿਸਾਸ ਕਰਾਤੀ ਹੈ।
0: ਮੇਰੇ ਕੋ ਵੀ ਇਹ ਵਰਦੀ ਬਹੁਤ ਅੱਛੀ ਲੱਗਦੀ ਹੈ। ਇੱਕ ਦਿਨ ਮੈਂ ਵੀ ਇਸੇ ਪਹਿਨੂੰਗਾ ਔਰ ਦੇਸ਼ ਕੀ ਰਕਸ਼ਾ ਕਰੂੰਗਾ।
1: ਸ਼ਾਬਾਸ਼ ਪੁੱਤਰ, ਸ਼ਾਬਾਸ਼। ਦੇਸ਼ ਕੋ ਤੁਮਹਾਰੇ ਜੈਸੇ ਨਿਡਰ ਔਰ ਸਾਹਸੀ ਬੱਚੋਂ ਕੀ ਹੀ ਤੋ ਜ਼ਰੂਰਤ ਹੈ।